0: ਗੁਣ ਦਾਰਾ ਤੂੰ ਤਾਰਾ ਤੂੰ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤੁਰੇ ਗੁਣ ਦਾਰਾ ਤੂੰ ਤੁਰੇ ਗੁਣ ਦਾਰਾ ਤੂੰ ਤੁਰੇ ਗੁਣ ਦਾਰਾ ਤੂੰ ਤੁਰੇ ਗੁਣ ਦਾਰਾ ਤੂੰ ਤੁਰੇ ਉਮਾ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤਾਰਾ ਤੁਰੇ ਗੁਣ ਦਾਰਾ ਤੂੰ ਤਾਰਾ ਉਮਾ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਉਮਾ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰਾ ਤੁਰੇ ਗੁਮ ਦਾਰਾ ਤੂੰ ਤਾਰੇ ਤੁਰੇ ਸੋ
1: ਟੈਸ਼ੀ ਦੇਲੇਕ ਨੰਬਰ ਚ ਲਾਮਰਮ ਸ਼ੇਵੇ ਕੇਜੀ ਜੁੰਡੂ ਠਾਵੇ ਤੋ ਫੇਜੀ ਨੰਚੋ ਸੇਂਸ਼ੀਏ Hi, you are listening to Lamrim Internet Radio, Tibetan Buddhist teachings for the planet Earth.